0: አባይ ለቬ ኢማድ ባይ ኒድ ዩ ፉል አቴንሽን ፕሊዝ ኦኬ
1: ቢልኩል ሶተን ዘከቺ ወሶ ሱማሆል
0: ኖ ቬ ኖ ቻንስ ኢንሻአላ ኖ ኮምፕሮማይዝ ਉਸ ਵਾਰੇ ਜਿਹੜਾ ਖਪਲ ਫੁੱਲਾ ਕੀ ਮੁਕਮਲ ਪਲੀਜ਼ ਦੇ ਟਾਈਮਿੰਗ ਸਰੇ ਕਮ ਦੇਖਾ ਨੋ ਲਾਹਿਦ ਵਾਰੇ ਕਿਸੇ ਕਮ ਇਲੈਕਸ਼ਨ ਦੇ ਟੱਚ ਬੋਰ ਕੋ ਬਿਆ ਹਾ ਗਸ਼ਿਆਨ ਚੀ ਜ਼ਬ ਖਪਲ ਖਬਰ ਵਰੇ ਬਰੇ ਕਿ ਨੇ ਮੇਰਾ ਮਾਲ ਹੀ ਰੀ ਨਾ ਜ਼ਕੇ ਚ ਫਸ ਕੀ ਮੰਗਾ ਵੀ ਰੀ ਸ਼ਿਆ ਹਰ ਹਾ ਗਸ਼ਿਆ ਮੰਗ ਕੰਟਰੋਲ ਕੁਲ ਸ਼ਿਆ ਗਸ਼ਾ ਸ਼ੇ ਦੇ ਹਰ ਹਾ ਗਸ਼ਿਆ ਮੰਗ ਸ਼ਕਨੋ ਕੋ ਰਸ ਸ਼ੇ ਦੇ
2: ਚ ਗੁਲਾਬ ਲੋ ਬੱਲਿਆ ਵਰ ਕੋ ਪਸ ਪਰ ਲੀ ਕਈ ਤਰਾਸ਼ਾ
0: ਖੁਦੀ ਸਬ ਸਸ ਮਾਸ ਨੇ ਹਮ ਮੰਡਾ ਵਾਲੇ ਵਰ ਕੋ ਜ਼ਰ ਜ਼ਰ ਹੈ Next message of the show is Assalamu alaikum Fahad bhai batao pyare bhai kaise Tabriz hai Nimad bhai Salam Singh ye tamam tamanna thank you Mrs. Tamanna usne salam ke salam
1: wa alaikum assalam
0: assalam alaikum hum aapka bahut hi zyada shukrgusar hai aapne paon ke sath message type kiya thank you so much for your text in our show